ਤੇਰਾ ਬਿਨਾਂ ਵਜ੍ਹਾ ਛੱਡ ਤੁਰ ਜਾਣਾ, ਮੇਰਾ ਲਿਖਤ ਨਾ ਇੰਨਾ ਜੁੜ ਜਾਣਾ, ਤੇਰੇ ਵਾਪਸ ਨਾ ਆਉਣ ਦੇ ਖਿਆਲ ਨੇ ਜੋ, ਤੇਰੇ ਬਾਜੋ ਲੰਘੇ ਸਾਲ ਨੇ ਜੋ, ਦੇਖ ਲੈ ਕਿੰਨੀਆਂ ਗੱਲਾਂ ਜੋ ਹਾਲੇ ਤੱਕ ਲਿਖ ਨਹੀਂ ਸਕਿਆ। 98.1 Better Music Hot FM.